ਬੜੀ ਸਰਦਰ ਵੱਡਾ ਘਰ ਸਲਾਹੇ ਜਿਸ ਵਿੱਚ ਵੱਡੀਆਂ ਵੜਿਆਈਆਂ ਸਹਿ ਮੇਲੇ ਤਾਂ ਨਦਰੀਆਂ ਆਈਆਂ ਜਦ ਸਪਾੜਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਤਾਰ ਵਿੱਚੋਂ ਮਾਰ ਕੱਢੀਆਂ ਬਰਿਆਈਆਂ ਸਹਿਤ ਠੈ ਨੌਨਦ ਪਾਈਆਂ ਸਹਿਤ ਠੈ।

0: ਪਵਿੱਤ ਪਾਪੀ ਸੋਤਣ ਗੱਡਿਆ ਥੁੱਕਾ ਪਈਆਂ ਤਿੱਤ ਜਿਤ ਮੁਖ ਨਾਮ ਨ ਉਚਰੇ ਬਿਨ ਨਾਵੇ ਰਸ ਖਾਏ ਨਾਨਕੇ ਵੇ ਜਾਣੀਏ ਤਿੱਤ ਮੁਖ ਥੁੱਕਾ ਪਾਵੇ ਮਹਲਾ ਪਹਿਲਾ
1: ਪੰਡ ਜਮੀਏ ਪੰਡ ਨਮੀਏ ਪੰਡ ਮੰਗਣ ਵੀ ਆਹੋ ਪੰਡੋ ਹੋਵੇ ਦੋਸਤੀ ਪੰਡੋ ਚੱਲੇ ਰਾਹ ਪੰਡ ਮੁਆ ਪੰਡ ਪਾਲੀਏ ਪੰਡ ਹੋਵੇ ਬੰਦਾ ਸੋ ਕਿਉਂ ਬੰਦਾ ਆਖੀਏ ਜਿਤ ਜੰਮੇ ਰਾਜਾਨ ਪੰਡੋ ਹੀ ਪੰਡ ਉਪਜੇ ਪੰਡੇ ਬਾਜ ਨਾ ਕੋਏ ਨਾਨਕ ਪੰਡੇ ਬਹਰ ਇੱਕੋ ਸੱਚਾ ਸੋਏ ਜਿਤ ਮੁਖ ਸਦਾ ਸਲਾਹੀਏ ਭਾਗਾਂ ਰਤੀ ਚਾਰ ਨਾਨਕ ਤੇ ਮੁਖ ਉਜਲੇ ਜਿਤ ਸੱਚੇ ਦਰਬਾਰ।

ਔੜੀ ਸਭ ਕੋ ਆਖੇ ਆਪਣਾ ਜਿਸ ਨਾਲ ਸੋਜਨ ਕੱਢੀ ਹੈ ਕੀਤਾ ਆਪੋ ਆਪਣਾ ਪੇ ਲੇਖਾ ਸੰਢੀ ਹੈ ਜਹਿਰਣ ਨਾਹੀ ਅਰ ਜਗ ਤਾਂ ਕਾਦ ਗਰਭ ਹੰਢੀ ਹੈ ਮੰਦਾ ਕਿਸੇ ਨਾ ਆਖੀਐ।

ਦੱਸੇ ਸੋ ਪਾਈਐ ਸੋ ਸਾਹਿਬ ਸਦਾ ਸੰਭਾਲੀਐ ਜਿਤ ਕੀਤਾ ਪਾਈਐ ਆਪਣਾ ਸਾਹ ਕਾਲ ਬੁਰੇ ਕਿਉਂ ਖਾਲੀਐ ਮੰਦਾ ਮੂਲ ਲੱਗੀ ਚਾਹੀ ਦੇ ਲੰਮੀ ਨਦਰ ਨਿਹਾਲੀਐ ਜੋ ਸਾਹਿਬ ਨਾਲ ਨਹਾਰੀਐ ਤੇ ਵੇਹਾ ਪਾਸਾ ਟਾਲੀਐ

0: ਨਾਨਕ ਸਿਫਤ ਵਿਗਾਸ ਮਾਲਾ ਦੂਜਾ
1: ਨਾਲ ਜਾਣੇ ਦੋਸਤੀ ਵੱਡਾ ਰੂਸ ਹੋ ਪਾਣੀ ਅੰਦਰਲੀ ਇੱਕ ਜੋ ਤਿਸਦਾ ਥਾਉ ਨਾ ਥਿਹੋ ਮਹੱਲਾ ਦੂਜਾ ਹੋਏ ਆਣਾ ਕਰੇ ਕਵ ਆਣ ਨਾ ਸਕੇ ਰਾਸ ਜੇ ਕਦ ਚੰਗੀ ਕਰੇ ਦੂਜੀ ਪੀਵੇ।

ਚੱਕਰ ਲੱਗੇ ਚੱਕਰੇ ਚ ਚਲੇ ਖਸਮੇ ਪਾਏ ਹੁਰਮਤ ਸੁਣੋ ਅਗਲੇ ਉਹ ਵਜੋ ਭੇਦੂਣਾ ਖਾਏ ਖਸਮੇ ਕਰੇ ਬਰਾਬਰੀ ਫਰਗੈਰ ਤੰਦਰ ਪਾਏ ਵਜੋ ਗੋਇਆ ਅਗਲਾ ਮੋਹ ਮੋਹ ਪਾਣਾ ਖਾਏ ਜਿਹਦਾ ਦਿੱਤਾ ਖਾਵਣਾ ਤਸਕਈਆ ਸਾਬਾਸ ਨਾਨਕ ਹੁਕਮ ਨ ਚੱਲੇ ਨਾਲ ਖਸਮ ਚੱਲੇ ਅਰਦਾਸ।

ਮੌੜੀ ਨਾਨਕ ਪੰਜਾਬੀ ਔਰਤਾਂ ਕੇ ਭਰਾਵਾਰ ਆਪ ਕਰਾਏ ਸਾਖਤੀ ਫਿਰਿਆ ਕਰਾਏ ਮਾਰ ਇੱਕ ਨਾ ਅਗਲੀ ਜੰਜੀਰੀਆਂ ਇੱਕ ਤ੍ਰਿਚੜੇ ਵਸਿਆਰ ਆਪ ਕਰਾਏ ਕਰੇ ਆਪ ਹਾਂ ਕੈਸੋ ਕਰੀ ਪੁਕਾਰ ਨਾ

ਕਿਵੇਂ ਤੇਰੇ ਵੱਲੋਂ ਮੁੱਖ ਪਰਤਾਵਾ ਤੇਰੇ ਵਿੱਚੋਂ ਰੱਬ ਵੇਖਿਆ ਜੋਤੀ ਨੂਰਾਂ ਤੇ ਸੁਲਤਾਨਾ ਨੂਰਾਂ ਤੋਂ ਬਾਅਦ ਸੁਣਦੇ ਹਾਂ ਚੈਨ ਦਾ ਸੁਣਨ ਨੂੰ।

0: ਖਬਰਾਂ ਵਿਸਥਾਰ ਨਾਲ। ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਖੇਤੀਬਾੜੀ ਖੇਤਰ ਦੇ ਵਿਕਾਸ ਤੋਂ ਬਿਨਾਂ ਵਿਕਸਿਤ ਭਾਰਤ ਦਾ ਸੁਪਨਾ ਸਾਕਾਰ ਨਹੀਂ ਹੋ ਸਕਦਾ। ਹਰਿਆਣਾ ਦੇ ਹਿਸਾਰ ਵਿਚ ਖੇਤ ਬਚਾਓ ਮੁਹਿੰਮ ਦੇ ਸਮਾਪਤੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਸ੍ਰੀ ਚੌਹਾਨ ਨੇ ਕਿਹਾ ਕਿ ਸਰਕਾਰ ਇਕ ਮੋਬਾਈਲ ਐਪ ਵਿਕਸਿਤ ਕਰਨ ਤੇ ਕੰਮ ਕਰ ਰਹੀ ਹੈ ਜੋ ਮਿੱਟੀ ਅਤੇ ਇਸ ਵਿਚ ਲੋੜੀਂਦੀ ਖਾਦ ਦੀ ਮਾਤਰਾ ਬਾਰੇ ਜਾਣਕਾਰੀ ਪ੍ਰਦਾਨ ਕਰੇਗੀ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮਿੱਟੀ ਦੀ ਪੈਦਾਵਾਰ ਬਣਾਏ ਰੱਖਣ ਲਈ ਆਪਣੇ ਖੇਤਾਂ ਤੇ ਸੰਤੁਲਿਤ ਢੰਗ ਨਾਲ ਖਾਦਾਂ ਤੇ ਕੀਟਨਾਸ਼ਕਾਂ ਦੀ ਵਰਤੋਂ ਕਰਨ। ਉਨ੍ਹਾਂ ਕਿਸਾਨਾਂ ਨੂੰ ਜੈਵਿਕ ਖੇਤੀ ਅਪਣਾਉਣ ਦੀ ਵੀ ਸਲਾਹ ਦਿੱਤੀ।
1: संतुलित खाद डालें, संतुलित कीटनाशक जितनी जरूरत है, जिन तत्वों की आवश्यकता वही डालें। अत्यधिक केमिकल फर्टिलाइजर के उपयोग से हमारी धरती बीमार हो रही है, हमारी मिट्टी खराब हो रही है और उसमें उत्पादित जो फल सब्जी और अनाज है उसके कारण कई तरह की बीमारियां मानव शरीर में भी घर कर रही है। अलनीनो का प्रभाव यहाँ भी बारिश नहीं हो रही है। इस प्राकृतिक संतुलन को हमको बना के रखना पड़ेगा ताकि हमारी धरती सुरक्षित रहे और हम भी सुरक्षित रहेंगे।
0: ਉਨ੍ਹਾਂ ਭਾਰਤ ਦੇ ਖੇਤੀਬਾੜੀ ਖੇਤਰ ਵਿਚ ਕ੍ਰਾਂਤੀ ਲਿਆਉਣ ਤੇ ਟੁੱਟਣ ਭੋਜਨ ਭੰਡਾਰ ਬਣਾਏ ਰੱਖਣ ਵਿਚ ਹਰਿਆਣਾ ਦੇ ਕਿਸਾਨਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ। ਫੌਜ ਮੁਖੀ ਜਨਰਲ ਉਪਿੰਦਰ ਦਵਿਦੀ ਨੇ ਕਿਹਾ ਕਿ ਭਾਰਤੀ ਫੌਜ ਆਪਣੀ ਤਾਕਤ ਕਿਸੇ ਵਿਅਕਤੀ ਤੋਂ ਨਹੀਂ ਸਗੋਂ

ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਕੁਝ ਹਿੱਸਿਆਂ ਵਿਚ ਕੱਲ੍ਹ ਤੋਂ ਤੇਜ਼ ਹਵਾਵਾਂ ਨੇ ਭਾਰੀ ਮੀਂਹ ਪੈਣ ਦੀ ਸੰਭਾਵਨਾ, ਜਿਸ ਨਾਲ ਗਰਮੀ ਤੋਂ ਰਾਹਤ ਮਿਲਣ ਦੀ ਉਮੀਦ ਹੈ। ਚੰਡੀਗੜ੍ਹ ਸਥਿਤ ਮੌਸਮ ਵਿਭਾਗ ਨੇ ਦੋਹਾਂ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਵਿਚ ਕੁਝ ਥਾਵਾਂ ਤੇ ਭਾਰੀ ਮੀਂਹ ਨੂੰ ਯੈਲੋ ਅਲਰਟ ਜਾਰੀ ਕੀਤਾ ਹੈ। ਸੰਭਾਵਿਤ ਬਾਰਿਸ਼ ਨਾ ਸਿਰਫ਼ ਝੋਨੇ ਦੀ ਖੇਤੀ ਲਈ ਕਿਸਾਨਾਂ ਲਈ ਲਾਹੇਵੰਦ ਹੋਵੇਗੀ, ਸਗੋਂ ਪੰਜਾਬ ਵਿਚ ਬਿਜਲੀ ਸੰਕਟ ਨੂੰ ਘਟਾਉਣ ਵਿਚ ਵੀ ਮਦਦ ਕਰੇਗੀ।

ਜਿੱਥਾਂ ਦਾ ਖਾਂਦੇ ਹੋ ਦੇਸ਼ ਤੇਰਾ ਮੈਦਾਨ ਇੱਕੋ ਬਰਾਬਰ ਹੈ ਦੇਸ਼ ਤੇਰਾ ਤੇ ਮੈਂ

ਜਿਹੜਾ ਦੇਸ਼ ਦੇ ਟਾਟੇ ਕਰਨ ਦੀ ਚਾਹ ਰੱਖਦੇ ਉਹਨਾਂ ਦੇ ਵਾਸਤੇ ਫਾਂਸੀ ਦਾ ਤਖ਼ਤ ਹਾਜ਼ਰ ਹੈ ਉਹਨਾਂ ਦੇ ਵਾਸਤੇ ਫਾਂਸੀ ਦਾ ਤਖ਼ਤ ਹਾਜ਼ਰ ਹੈ ਜਿੱਥਾਂ ਦਾ ਖਾਂਦੇ ਹੋ ਕਿ ਦੂਜੇ ਮੁਲਕਾਂ ਦਿਸ਼ੇ ਤੇ ਪਿਆ ਤੂੰ ਤਪਦਾ ਹੈ ਦੂਜੇ ਮੁਲਕਾਂ ਦਿਸ਼ੇ ਤੇ ਪਿਆ ਤੂੰ ਤਪਦਾ ਹੈ ਕਿ ਬਣ ਕੇ ਦੁਸ਼ਮਨ ਦਾ ਕੁੱਤਾ ਤੁਸਾਂ ਤੂੰ ਪੱਟਦਾ ਹੈ ਕਿ ਬਣ ਕੇ ਦੁਸ਼ਮਨ ਦਾ ਕੁੱਤਾ ਤੁਸਾਂ ਤੂੰ ਪੱਟਦਾ ਹੈ

ਜਿੱਥੋਂ ਦਾ ਖਾਂਦੇ ਹੋ ਤੂੰ ਪ੍ਰੇਮ ਕਰਸੀ ਤਾਂ ਮਿਲਸੀ ਏਡਾ ਗੁਣਾ ਕਰਕੇ ਤੂੰ ਪ੍ਰੇਮ ਕਰਸੀ ਤਾਂ ਮਿਲਸੀ ਏਡਾ ਗੁਣਾ ਕਰਕੇ ਪਲੇ ਸੇ ਨਫ਼ਰਤ ਤਰਾਉਣਾ ਪੋਸੀ ਹਾਂ ਡਰ ਡਰ ਕੇ ਪਲੇ ਸੇ ਨਫ਼ਰਤ ਤਰਾਉਣਾ

0: ਆਪਣੀ ਕਵਿਤਾ ਦਿਲ ਦੇ ਬਲਬਲੇ ਉੱਠਦੇ ਪੈਣ ਕਵਿਤਾ ਮੇਰੀ ਪੇਸ਼ ਏ ਬੋਲੀਆਂ ਦੇ ਜਿਹਦੇ ਬਿਨਾਂ ਸਾਡਾ ਗੁਜ਼ਾਰਾ ਕੋਈ ਕਿਸੇ ਦਾ ਵੀ ਗੁਜ਼ਾਰਾ ਕੋਈ
1: ਨਹੀਂ
0: ਮੈਂ ਦੇਖਦਾ ਇਸ ਕਵਿਤਾ ਦੇ ਅਗਰ ਅਮਲ ਕਰਨ ਲੋਕ ਤਾਂ ਸੁਖੀ ਹੀ ਸਨ ਜੋ ਮੈਂ ਆਖਣਾ ਚਾਹੁੰਦਾ
1: ਬਿਲਕੁਲ
0: ਤੇ ਪੇਸ਼ ਏ ਇਹ ਕਵਿਤਾ ਜ਼ਾਲਾ ਦੇ ਚਰਨਾਂ ਨੂੰ ਸਮਰਪਿਤ ਏ ਮੈਂ ਸਭ ਕੋ ਇਹ ਗੱਲ ਕਰੇ ਸਾਂ

0: दुख हर घन बंदया सेवा जाल देकर घन बंदया सेवा जाल दे कर घन बंदया
1: इन नाली में थोड़ा सारा दा ਬਹੁਤ ਛੋਟਾ ਸਾ ਕੁਛ ਹੁੰਦੇ ਮੈਨੂੰ ਉਹਨਾਂ ਦਾ ਸਭ ਦਾ ਧੰਨਵਾਦ ਕਰਾਂਗਾ
2: ਜੀ
1: ਤੇ ਧੰਨਵਾਦ ਆਲ ਇੰਡੀਆ ਰੇਡੀਓ ਵਾਲਿਆਂ ਦਾ ਵੀ ਇਹਨਾਂ ਨੇ ਪ੍ਰੋਗਰਾਮ ਬਣਾਇਆ ਸੁਰੇਸ਼ ਮੀਨਾ ਜੀ ਸਭ ਦਾ ਧੰਨਵਾਦ
2: ਜੀ
1: ਤੇ ਮੈਂ ਜਲਦੀ ਹੀ ਦੁਬਾਰਾ ਮਿਲਸੂ ਮੈਂ ਪ੍ਰਮੋਦ ਚੋਪੜਾ ਸ਼੍ਰੀ ਸੁੰਦਰ ਲਾਲ ਛਾਬੜਾ ਜੀ ਬਲਵਰ ਤੋਂ ਆਏ ਤੇ ਸੋਨੀਆ ਦੋਵਾ ਬਹਿਣ ਜੀ ਅਲਦਵਾਨੀ ਤੋਂ ਆਏ ਉਹਨਾਂ ਦੇ ਨਾਲ ਤੁਹਾਡਾ ਸਭਾ ਦਾ ਸਵਾਗਤ ਕਰਨਾ ਧੰਨਵਾਦ
3: ਧੰਨਵਾਦ
2: ਸ਼ੁਕਰੀਆ
3: ਬਹੁਤ ਬਹੁਤ
2: ਬਹੁਤ ਬਹੁਤ ਸ਼ੁਕਰੀਆ ਤੇ ਹੁਣ ਪ੍ਰੋਗਰਾਮ ਦਾ ਸਮਾਂ ਖਤਮ ਥਿੰਦਾ ਹੈ ਘਰਾਂ ਕੋ ਜਲਦੇ ਹਾਂ ਹਰਜੀਤ ਕੌਰ ਕੋ ਇਜਾਜ਼ਤ ਦੇਵੋ ਅਗਲੇ ਪ੍ਰੋਗਰਾਮ ਵਿਚ ਫਿਰ ਮਿਲਵਾ

ਨਹੀਂ ਸਰ, ਦੇਸ਼ ਪੰਜਾਬ ਮਸਲੇ ਸਿਰ ਸਭ ਤੋਂ ਪਹਿਲਾਂ ਅੱਜ ਦੀ ਗੱਲ ਤੇ ਅੱਜ ਦੀ ਗੱਲ ਵਿੱਚ ਅੱਜ ਅਸੀਂ ਗੱਲ ਕਰਾਂਗੇ ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਬਾਰੇ। ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ 6 ਜੁਲਾਈ 1901 ਨੂੰ ਜਿਨ੍ਹਾਂ ਦਾ ਜਨਮ ਹੋਇਆ ਤੇ ਆਖਰੀ ਦਿਨ ਜਿਸ ਦਿਨ ਉਹ ਦੁਨੀਆਂ ਨੂੰ ਅਲਵਿਦਾ ਕਹਿ ਗਏ ਉਹ ਦਿਨ ਸੀ 23 ਜੂਨ 1953। ਇੱਕ ਪ੍ਰਸਿੱਧ ਭਾਰਤੀ ਸਿਆਸਤਦਾਨ, ਬੈਰਿਸਟਰ, ਸਿੱਖਿਆ ਸ਼ਾਸਤਰੀ ਅਤੇ ਰਾਸ਼ਟਰਵਾਦੀ ਨੇਤਾ ਸਨ। ਉਹ ਆਜ਼ਾਦ ਭਾਰਤ ਦੇ ਵਿਚ ਬਹੁਤ ਸਾਰੀਆਂ ਸਰਗਰਮੀਆਂ ਲਈ ਜਾਣੇ ਜਾਂਦੇ ਨੇ ਜਿਨ੍ਹਾਂ ਬਾਰੇ ਅੱਜ ਅਸੀਂ ਗੱਲ ਕਰਾਂਗੇ ਡਿਟੇਲ ਦੇ ਵਿਚ। ਅੱਜ ਦੀ ਗੱਲ ਦੇ ਵਿਚ ਗੱਲ ਕਰਦੇ ਹਾਂ ਜੀ ਇਹਨਾਂ ਦੀਆਂ ਕਾਰਗੁਜ਼ਾਰੀਆਂ ਦੀ, ਇਹਨਾਂ ਦੇ ਬਲੀਦਾਨ ਦੀ, ਦੇਸ਼ ਲਈ ਕੀਤੇ ਗਏ ਇਹਨਾਂ ਦੇ ਕੰਮ ਬਾਰੇ ਤੇ ਗੱਲ ਕਰਦੇ ਸੀ। ਸਿਆਸਤਦਾਨ ਸਨ, ਬੈਰਿਸਟਰ ਸਨ, ਸਿੱਖਿਆ ਸ਼ਾਸਤਰੀ ਸਨ ਤੇ ਰਾਸ਼ਟਰਵਾਦੀ ਆਗੂ ਸਨ। ਉਹਨਾਂ ਨੇ ਸੁਤੰਤਰ ਭਾਰਤ ਦੇ ਪਹਿਲੇ ਉਦਯੋਗ ਅਤੇ ਸਪਲਾਈ ਮੰਤਰੀ ਵਜੋਂ ਸੇਵਾ ਨਿਭਾਈ ਅਤੇ ਬਾਅਦ ਵਿਚ ਭਾਰਤੀ ਜਨ ਸੰਘ ਜੋ ਅੱਜ ਭਾਰਤੀ ਜਨਤਾ ਪਾਰਟੀ ਯਾਨੀ ਬੀਜੇਪੀ ਵਜੋਂ ਜਾਣੀ ਜਾਂਦੀ ਹੈ ਦੀ ਸਥਾਪਨਾ ਕੀਤੀ ਤੇ ਉਹਨਾਂ ਦੇ ਕੁਛ ਜੀਵਨ ਬਾਰੇ ਕੁਛ ਨਜ਼ਰ ਮਾਰ ਲਈਏ। ਜਨਮ ਉਹਨਾਂ ਦਾ 6 ਜੁਲਾਈ 1901 ਨੂੰ ਕਲਕੱਤਾ, ਹੁਣ ਜਿਹਨੂੰ ਕੋਲਕਾਤਾ ਕਹਿੰਦੇ ਨੇ, ਦੇ ਇੱਕ ਉੱਘੇ ਬੰਗਾਲੀ ਹਿੰਦੂ ਪਰਿਵਾਰ ਵਿਚ ਹੋਇਆ ਸੀ। ਉਹਨਾਂ ਦੇ ਪਿਤਾ ਸਰ ਆਸ਼ੂਤੋਸ਼ ਮੁਖਰਜੀ ਕਲਕੱਤਾ ਯੂਨੀਵਰਸਿਟੀ ਦੇ ਉਪ ਕੁਲਪਤੀ ਯਾਨੀ ਵਾਈਸ ਚਾਂਸਲਰ ਅਤੇ ਮੰਨੇ ਪ੍ਰਮੰਨੇ ਸਿੱਖਿਆ ਸ਼ਾਸਤਰੀ ਸਨ। ਫਿਰ ਆਉਂਦੀ ਉਹਨਾਂ ਦੀ ਐਜੂਕੇਸ਼ਨ ਦੀ ਗੱਲ। ਸਿੱਖਿਆ ਉਹਨਾਂ ਨੇ ਕਲਕੱਤਾ ਯੂਨੀਵਰਸਿਟੀ ਤੋਂ ਉੱਚ ਸਿੱਖਿਆ ਪ੍ਰਾਪਤ ਕੀਤੀ ਅਤੇ ਬਾਅਦ ਵਿਚ ਲੰਡਨ ਦੇ ਲਿੰਕਨਸ ਇਨ ਤੋਂ ਬੈਰਿਸਟਰ ਯਾਨੀ ਕਾਨੂੰਨ ਦੀ ਪੜ੍ਹਾਈ ਪੂਰੀ ਕੀਤੀ। ਫਿਰ ਸਭ ਤੋਂ ਨੌਜਵਾਨ ਵਾਈਸ ਚਾਂਸਲਰ ਵਜੋਂ ਜਾਣੇ ਜਾਂਦੇ ਸਨ। ਸਾਲ 1934 ਵਿਚ ਸਿਰਫ 33 ਸਾਲ ਦੀ ਉਮਰ ਵਿਚ ਉਹ ਕਲਕੱਤਾ ਯੂਨੀਵਰਸਿਟੀ ਦੇ ਸਭ ਤੋਂ ਨੌਜਵਾਨ ਵਾਈਸ ਚਾਂਸਲਰ ਬਣੇ। ਫਿਰ ਇਨ੍ਹਾਂ ਦੇ ਸਿਆਸੀ ਸਫ਼ਰ ਦੇ ਯੋਗਦਾਨ ਬਾਰੇ ਗੱਲ ਕਰ ਲਈਏ। ਕੇਂਦਰੀ ਮੰਤਰੀ ਰਹੇ ਭਾਰਤ ਦੀ ਆਜ਼ਾਦੀ ਤੋਂ ਬਾਅਦ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਉਨ੍ਹਾਂ ਨੂੰ ਆਪਣੀ ਪਹਿਲੀ ਕੈਬਨਿਟ ਵਿਚ ਉਦਯੋਗ ਅਤੇ ਸਪਲਾਈ ਮੰਤਰੀ ਬਣਾਇਆ ਸੀ। ਸਾਲ 1950 ਵਿਚ ਪਾਕਿਸਤਾਨ ਨਾਲ ਹੋਏ ਨਹਿਰੂ ਲਿਆਕਤ ਸਮਝੌਤੇ ਦੇ ਵਿਰੋਧ ਵਿਚ ਉਨ੍ਹਾਂ ਨੇ ਮੰਤਰੀ ਮੰਡਲ ਤੋਂ ਅਸਤੀਫ਼ਾ ਦੇ ਦਿੱਤਾ ਕਿਉਂਕਿ ਉਹ ਪਾਕਿਸਤਾਨ ਵਿਚ ਘੱਟ ਗਿਣਤੀਆਂ ਯਾਨੀ ਹਿੰਦੂਆਂ ਦੀ ਸੁਰੱਖਿਆ ਦੇ ਮੁੱਦੇ ਤੇ ਨਹਿਰੂ ਦੀ ਨੀਤੀ ਤੋਂ ਸੰਤੁਸ਼ਟ ਨਹੀਂ ਸਨ। ਅਕਤੂਬਰ 1951 ਵਿਚ ਉਨ੍ਹਾਂ ਨੇ ਰਾਸ਼ਟਰੀ ਸਵੈਮ ਸੇਵਕ ਸੰਘ ਯਾਨੀ RSS ਦੇ ਸਹਿਯੋਗ

ਯੋਗ ਨਾਲ ਭਾਰਤੀ ਜਨ ਸੰਘ ਦੀ ਸਥਾਪਨਾ ਕੀਤੀ ਅਤੇ ਇਸ ਦੇ ਪਹਿਲੇ ਪ੍ਰਧਾਨ ਬਣੇ। ਫਿਰ ਇਹਨਾਂ ਦੀ ਭੂਮਿਕਾ ਆਉਂਦੀ ਹੈ ਪੰਜਾਬ ਅਤੇ ਬੰਗਾਲ ਦੀ ਵੰਡ ਵਿਚ। ਜਦੋਂ ਭਾਰਤ ਦੀ ਵੰਡ ਤੈਅ ਹੋ ਗਈ ਤਾਂ ਡਾਕਟਰ ਮੁਖਰਜੀ ਨੇ ਇਹ ਦਲੀਲ ਦਿੱਤੀ ਕਿ ਜੇਕਰ ਮੁਸਲਿਮ ਬਹੁਗਣਤੀ ਦੇ ਆਧਾਰ ਤੇ ਦੇਸ਼ ਦੀ ਵੰਡ ਹੋ ਰਹੀ ਹੈ ਤਾਂ ਮੁਸਲਿਮ ਬਹੁਗਣਤੀ ਵਾਲੇ ਸੂਬਿਆਂ ਯਾਨੀ ਬੰਗਾਲ ਅਤੇ ਪੰਜਾਬ ਦੇ ਹਿੰਦੂ ਸਿੱਖ ਬਹੁਗਣਤੀ ਵਾਲੇ ਹਿੱਸੇ ਭਾਰਤ ਵਿਚ ਰਹਿਣੇ ਚਾਹੀਦੇ ਨੇ। ਉਨ੍ਹਾਂ ਦੇ ਯਤਨਾਂ ਸਦਕਾ ਹੀ ਪੱਛਮੀ ਬੰਗਾਲ ਅਤੇ ਪੂਰਬੀ ਪੰਜਾਬ ਭਾਰਤ ਦਾ ਹਿੱਸਾ ਬਣ ਸਕੇ। ਜੰਮੂ ਕਸ਼ਮੀਰ ਅੰਦੋਲਨ ਅਤੇ ਸ਼ਹਾਦਤ ਦਾ ਜ਼ਿਕਰ ਇਨ੍ਹਾਂ ਦੇ ਨਾਲ ਨਾ ਹੋਵੇ ਇਹ ਕਿੱਦਾਂ ਹੋ ਸਕਦਾ? ਧਾਰਾ 370 ਦਾ ਵਿਰੋਧ ਕੀਤਾ ਡਾਕਟਰ ਮੁਖਰਜੀ। ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ 370 ਦੇ ਸਖ਼ਤ ਵਿਰੋਧੀ ਸਨ। ਉਨ੍ਹਾਂ ਨੇ ਨਾਰਾ ਦਿੱਤਾ ਸੀ ਏਕ ਦੇਸ਼ ਮੇਂ ਦੋ ਵਿਧਾਨ ਦੋ ਪ੍ਰਧਾਨ ਦੋ ਨਿਸ਼ਾਨ ਨਹੀਂ ਚਲੇਗੇ, ਯਾਨੀ ਇੱਕੋ ਦੇਸ਼ ਵਿਚ ਦੋ ਸੰਵਿਧਾਨ ਤੇ ਦੋ ਪ੍ਰਧਾਨ ਅਤੇ ਦੋ ਝੰਡੇ ਨਹੀਂ ਚੱਲ ਸਕਦੇ। ਫਿਰ ਆਖਰੀ ਸਮੇਂ ਦੀ ਗੱਲ, ਉਸ ਸਮੇਂ ਕਸ਼ਮੀਰ ਜਾਣ ਲਈ ਪਰਮਿਟ ਯਾਨੀ ਇਜਾਜ਼ਤ ਲੈਣੀ ਪੈਂਦੀ ਸੀ। ਇਸ ਪਰਮਿਟ ਸਿਸਟਮ ਦਾ ਵਿਰੋਧ ਕਰਦੇ ਹੋਏ ਉਹ 11 ਮਈ 1953 ਨੂੰ ਬਿਨਾਂ ਪਰਮਿਟ ਕਸ਼ਮੀਰ ਵਿਚ ਦਾਖਲ ਹੋਏ ਜਿੱਥੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। 23 ਜੂਨ 1953 ਨੂੰ ਸ੍ਰੀਨਗਰ ਵਿਚ ਨਜ਼ਰਬੰਦੀ ਦੌਰਾਨ ਹੀ ਸ਼ੱਕੀ ਹਾਲਾਤ ਵਿਚ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦੀ ਯਾਦ ਵਿਚ ਹਰ ਸਾਲ 23 ਜੂਨ ਨੂੰ ਬਲੀਦਾਨ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਹ ਸੀ ਸ਼ਿਆਮਾ ਮੁਖਰਜੀ, ਸ਼ਿਆਮਾ ਪ੍ਰਸਾਦ ਮੁਖਰਜੀ, ਜਿਨ੍ਹਾਂ ਦਾ ਦੇਸ਼ ਦੀ ਕਾਰਗੁਜ਼ਾਰੀ ਤਰੱਕੀ ਹਰ ਝੂਠ ਦੇ ਵਿਰੋਧ ਵਿਚ ਖੜੇ ਹੋਣਾ ਯਾਨੀ ਉਨ੍ਹਾਂ ਦੀ ਬਲੀਦਾਨ ਦੀ ਗੱਲ ਅੱਜ ਦੀ ਗੱਲ ਦੇ ਵਿਚ। ਸੋ ਸਾਨੂੰ ਇਹ ਸੀ ਅੱਜ ਦੀ ਗੱਲ। ਅੱਜ ਦੀ ਗੱਲ ਤੋਂ ਬਾਅਦ ਹੁਣ ਅੱਗੇ ਵੱਧਦੇ ਹਾਂ। ਤੁਹਾਡੇ ਲਈ ਸਿਲਸਿਲਾ ਹੈ ਕਥਾ ਲੋਕ। ਕਥਾ ਲੋਕ ਤਹਿਤ ਅੱਜ ਤੁਸੀਂ ਸੁਣੋਗੇ ਕਹਾਣੀ ਬਰਥਡੇ ਗਿਫਟ।

0: ele tava de sobressaleio. Foi. O que tem aí? Ele tava aqui na casa. Espera, que tem lá dentro?
1: ਸਾਫੀ ਦੇ ਬਿਲਕੁਲ ਖਿਲਾਫ ਸੀ ਪਰ ਕੁਝ ਕਰ ਨਹੀਂ ਸੀ ਸਕਦਾ ਹਾਂ ਮੈਂ ਉਹਨਾਂ ਨਾਲ ਚਾਹੁੰਦਾ ਸੀ ਉਹ ਮੇਰੇ ਹੋਣਾ ਚਾਹੁੰਦਾ ਸੀ ਦੇਖਦੇ ਇੱਕ ਦਿਨ ਕੁਦਰਤ ਮੇਰੇ ਤੇ ਮਿਹਰਬਾਨ ਹੋ ਗਈ।

0: ਮੈਂ ਤਾਂ ਬੇਟਾ ਇਹਨੂੰ ਬੜੀ ਵਾਰੀ ਕਿਹਾ ਕਿ ਕੁਝ ਲੈ ਦੇ ਕੇ ਆਪਰੇਸ਼ਨ ਕਰਵਾ ਲੈਂਦੇ ਹਾਂ।
1: ਮੰਮਾ ਆਪਣੀ ਅੱਖਾਂ ਨੇ ਮੈਂ ਇਨਸਾਨੀਅਤ ਦੀਆਂ ਅੱਖਾਂ ਚ ਘਟਾ ਨਹੀਂ ਪਾ ਸਕਦੀ।
2: ਕਵਿਤਾ ਜੀ, ਇਸ ਬਾਰੇ ਅਵੇਅਰਨੈਸ ਲਿਆਉਣ ਵਾਸਤੇ ਕਿਸੇ ਨਾ ਕਿਸੇ ਨੂੰ ਤਾਂ ਸ਼ੁਰੂਆਤ ਕਰਨੀ ਪਈ।
1: ਤੁਸੀਂ ਫਿਲਹਾਲ ਕੌਫੀ ਪੀਣ ਦੀ ਸ਼ੁਰੂਆਤ ਕਰੋ, ਠੰਡੀ ਹੋ ਰਹੀ ਹੈ।

0: ਜੋਤ ਕਿਵੇਂ ਦਾ ਲੱਗਾ ਮੇਰਾ ਗਾਣਾ?
1: ਸ਼ਾਨਦਾਰ ਹੈ ਮੇਰੇ ਕੋਲ।
0: ਮੈਨੂੰ ਪਤਾ, ਜਦੋਂ ਮੈਂ ਗਾ ਰਹੀ ਸੀ ਤਾਂ ਤੁਸੀਂ ਮੋਬਾਈਲ ਤੇ ਮੇਰੀ ਮੂਵੀ ਬਣਾ ਰਹੇ ਸੀ। ਇੱਕ ਟਾਈਮ ਤੇ ਇੱਕੋ ਸਵਾਲ ਕਰੋ। ਮੰਮੀ ਨੇ ਕਿਹਾ ਕਿ ਮੈਂ ਤੁਹਾਡੇ ਕੋਲ ਬੈਠਾ, ਉਹ ਸ਼ਾਇਦ ਕਿਸੇ ਪ੍ਰਮੋਟਰ ਨਾਲ ਗੱਲ ਕਰਨ ਗਏ ਨੇ।
1: ਦੂਜਾ ਸਵਾਲ ਕਿਹਨੂੰ ਪਤਾ?
0: ਜੀਵਨ ਜੋਤ ਜੀ, ਬੜਾ ਕੁਝ ਹੈ ਜੋ ਮਨ ਦੀਆਂ ਅੱਖਾਂ ਨਾਲ ਦੇਖਿਆ ਜਾ ਸਕਦਾ।
1: ਅੱਛਾ ਜੀ, ਹੋਰ ਕੀ ਦੇਖਿਆ? ਤੁਹਾਡੇ ਮਨ ਦੀਆਂ ਅੱਖਾਂ ਨੇ
0: ਇੱਕ ਦਿਲ ਜੋ ਮੇਰੀ ਬਹੁਤ ਚਿੰਤਾ ਕਰਦਾ ਹੈ।
1: ਕਿਸ ਦਾ?
0: ਮੰਮੀ ਦਾ, ਹੋਰ ਕੀ ਦਾ। ਕੀ ਗੱਲ, ਤੁਸੀਂ ਸਿਰ ਕਿਉਂ ਚੁਕਾ ਲਿਆ?
1: ਤੈਨੂੰ ਕਿਉਂ ਪਤਾ?
0: ਉਹੀ ਜਵਾਬ, ਮਨ ਦੀਆਂ ਅੱਖਾਂ। ਹਾਂ ਸੱਚ, ਤੁਸੀਂ ਤਾਂ ਡਾਕਟਰ ਕੋਲ ਗਏ ਸੀ ਨਾ?
1: ਗਿਆ ਸੀ। ਪੁੱਛ।
0: ਮੈਂ ਕੀ ਪੁੱਛਾਂ, ਤੁਸੀਂ ਆਪ ਹੀ ਦੱਸਦੇ ਨੇ ਜੋ ਵੀ ਹੋਇਆ ਹੈ ਨਾ।
1: ਮੈਂ ਇੱਕ ਗੱਲ ਜ਼ਰੂਰ ਦੱਸਣੀ ਚਾਹਾਂਗਾ। ਤੇਰਾ ਹਾਸਾ ਬਹੁਤ ਪਿਆਰਾ ਹੈ।
0: ਅੱਛਾ, ਮੇਰੀ ਕਿਹੜੀ ਗੱਲ ਪਿਆਰੀ ਨਹੀਂ ਹੈ ਇਹ ਦੱਸੋ।
1: ਜੇਕਰ ਤੈਨੂੰ ਕੁੱਟ ਕੇ ਸੀਨੇ ਨਾਲ ਲਾ ਲਾ ਤੇ ਤੇਰੇ ਹਾਸੇ ਥੱਲੇ ਛੁਪੇ ਸਾਰੇ ਦਰਦ ਪੀ ਜਾ।
0: ਕੀ ਗੱਲ ਜੋਤ, ਚੁੱਪ ਕਿਉਂ ਹੋ ਗਈ?
1: ਡਾਕਟਰ ਨੇ ਕਿਹਾ ਕਿ ਜਦੋਂ ਕੋਈ ਫਰੈਸ਼ ਕੇਸ ਆਇਆ ਤਾਂ ਸਭ ਤੋਂ ਪਹਿਲਾਂ ਕੋਰਨੀਆ ਟ੍ਰਾਂਸਪਲਾਂਟ ਤੁਹਾਡਾ ਕੀਤਾ ਜਾਏਗਾ।
0: ਓ ਅੱਛਾ, ਮੇਰਾ ਕੋਰਨੀਆ ਦੋਨੋਂ ਆਈਸ ਦਾ? ਸ਼ੋਰ,
1: ਹੋਰ ਨਹੀਂ ਕਿ ਮੇਰਾ। ਸਹੀ ਦੱਸ, ਚਲੋ ਤੈਨੂੰ ਨਿਗਾਹ ਮਿਲ ਗਈ,

0: ਅਕਲਰੋਸ਼ ਨੇ ਵਾਪਸ ਆ ਗਏ ਤਾਂ ਸਭ ਤੋਂ ਪਹਿਲਾਂ ਕੀ ਦੇਖਣਾ ਚਾਹੇਗੀ?
1: ਛੱਡੋ ਸੁਪਨੇ ਨਾ ਦਿਖਾਓ।
0: ਨਹੀਂ ਨਹੀਂ ਨਹੀਂ, ਫੇਰ ਵੀ ਦੱਸ ਦੱਸ ਮਿੰਟ
1: ਫੇਰ ਵੀ ਹਾਂ, ਤੁਹਾਡੀਆਂ ਪੇਂਟਿੰਗਸ, ਸਕੈਚਸ, ਲੈਂਡਸਕੇਪਸ ਹੈ ਨਾ ਇੰਟਰਸਟਿੰਗ। ਮਤਲਬ
0: ਮੈਨੂੰ ਜਾਂ ਮੰਮੀ ਨੂੰ? ਨਹੀਂ
1: ਦੇਖੋ, ਤੁਸੀਂ ਤਾਂ ਜਿਹੋ ਜਿਹੇ ਹੈਗੇ ਹੋ ਉਹੋ ਜਿਹੇ ਰਹੋਗੇ ਤੇ ਮੰਮੀ ਵੀ, ਪਰ ਕਲਾ ਤੇ ਤਾਂ ਕੋਈ ਸੁਨੇਹੀ ਨਜ਼ਰ ਫੇਰੇ ਤਾਂ ਖੇਡ ਉੱਠਦੀ ਹੈ, ਹੈ ਨਾ, ਇੱਕ ਜ਼ਿੰਦਗੀ ਵਾਂਗ।
0: ਵਾਹ ਵਾਹ, ਬਹੁਤ ਖੂਬ, ਬਹੁਤ ਸਹੀ ਕਿਹਾ, ਬਹੁਤ ਸਹੀ ਕਿਹਾ।
1: ਵੈਸੇ ਤੁਸੀਂ ਅੱਜ ਕੁਝ ਭੁੱਲ ਰਹੇ ਹੋ।
0: ਮੈਨੂੰ ਪਤਾ ਮੈਂ ਭੁੱਲ ਰਿਹਾ, ਕਿੱਦਾਂ ਭੁੱਲ ਗਿਆ ਮੈਂ ਭੁੱਲ ਗਿਆ ਕਿ ਕੀ ਬੋਲਿਆ ਮੇਰਾ ਬਰਥਡੇ ਗਿਫਟ ਸਭ ਤੋਂ ਸਪੈਸ਼ਲ ਹੋਏਗਾ।
1: ਰੀਅਲੀ
0: ਰੀਅਲੀ ਯਾਰ, ਮੇਰੇ ਗਿਫਟ ਮੇਰਾ
1: special birthday gift, wow!

birthday gift. ਕਥਾ ਲੋਕ ਤਹਿਤ ਤੁਸੀਂ ਸਮਾਤ ਫਰਮਾ ਰਹੇ ਸੀ ਸੁਰਿੰਦਰ ਬਾਠ ਹੋਰਾਂ ਦੀ ਲਿਖੀ ਕਹਾਣੀ। ਹੁਣ ਅੱਗੇ ਚੱਲਦੇ ਹਾਂ, ਥੋੜੀ ਹੀ ਦੇਰ ਬਾਅਦ ਤੁਸੀਂ ਸੁਣੋਗੇ ਤੁਹਾਡਾ ਫਰਮਾਇਸ਼ੀ ਗੀਤਾਂ ਦਾ ਪ੍ਰੋਗਰਾਮ ਨਸਰਾਨਾ। ਪਰ ਉਸ ਤੋਂ ਪਹਿਲਾਂ ਇਕ ਖਾਸ ਮਾਲੂਮਾਤ, ਘੱਟ ਗਿਣਤੀਆਂ ਦੀ ਭਲਾਈ ਲਈ ਪ੍ਰਧਾਨ ਮੰਤਰੀ ਦਾ ਨਵਾਂ 15 ਨੁਕਾਤੀ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ, ਉਹਦੇ ਉਤੇ ਇਕ ਵਿਸਥਾਰਿਤ ਵਿਸ਼ਲੇਸ਼ਣ। ਭਾਰਤ ਇਕ ਬਹੁ ਸਭਿਆਚਾਰਕ, ਬਹੁ ਧਾਰਮਿਕ ਅਤੇ ਬਹੁ ਭਾਸ਼ਾਈ ਦੇਸ਼ ਹੈ।

ਵਿਭਿੰਨਤਾ ਨੂੰ ਬਣਾਈ ਰੱਖਣ ਅਤੇ ਸਮਾਜ ਦੇ ਹਰ ਵਰਗ ਦਾ ਬਰਾਬਰ ਵਿਕਾਸ ਯਕੀਨੀ ਬਣਾਉਣ ਲਈ ਦੇਸ਼ ਦੇ ਕਮਜ਼ੋਰ ਅਤੇ ਪਛੜੇ ਵਰਗਾਂ ਖਾਸ ਕਰਕੇ ਘੱਟ ਗਿਣਤੀ ਭਾਈਚਾਰਿਆਂ ਮੁਸਲਿਮ ਸਿੱਖ ਮਸੀਹੀ ਬੋਧੀ ਜੈਨੀ ਅਤੇ ਪਾਰਸੀ ਦੋ ਵਿਕਾਸ ਵੱਲ ਵਿਸ਼ੇਸ਼ ਧਿਆਨ ਦੇਣਾ ਲਾਜ਼ਮੀ ਹੈ। ਇਸੇ ਉਦੇਸ਼ ਦੀ ਪੂਰਤੀ ਲਈ ਭਾਰਤ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਦਾ ਨਵਾਂ 15 ਨੁਕਾਦੀ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ। ਇਸ ਪ੍ਰੋਗਰਾਮ ਦਾ ਮੁੱਖ ਟੀਚਾ ਇਹ ਯਕੀਨੀ ਬਣਾਉਣਾ ਹੈ ਕਿ ਵੱਖ ਵੱਖ ਸਰਕਾਰੀ ਭਲਾਈ ਸਕੀਮਾਂ ਦੇ ਲਾਭ ਘੱਟ ਗਿਣਤੀ ਭਾਈਚਾਰਿਆਂ ਦੇ ਵਾਂਝੇ ਵਰਗਾਂ ਤੱਕ ਬਰਾਬਰ ਰੂਪ ਚ ਪਹੁੰਚਣ। ਇਸ ਯੋਜਨਾ ਦਾ ਮੁੱਢਲਾ ਇਤਿਹਾਸ 1983 ਤੋਂ ਸ਼ੁਰੂ ਹੁੰਦਾ ਹੈ, ਜਦੋਂ ਤਤਕਾਲੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਨੇ ਇਸ ਨੂੰ ਲਾਗੂ ਕੀਤਾ ਸੀ। ਬਾਅਦ ਵਿਚ 1985 ਵਿਚ ਇਸ ਨੂੰ ਹੋਰ ਮਜ਼ਬੂਤੀ ਦਿੱਤੀ ਗਈ, ਪਰ ਸਮੇਂ ਦੇ ਨਾਲ ਬਦਲਦੀਆਂ ਸਮਾਜਿਕ ਆਰਥਿਕ ਸਥਿਤੀਆਂ ਨੂੰ ਦੇਖਦੇ ਹੋਏ ਅਤੇ ਸੱਚਰ ਕਮੇਟੀ ਦੀ ਰਿਪੋਰਟ ਦੇ ਆਧਾਰ ਤੇ ਇਸ ਪ੍ਰੋਗਰਾਮ ਦੀ ਸਮੀਖਿਆ ਕੀਤੀ ਗਈ ਅਤੇ ਇਸ ਨੂੰ ਇਕ ਨਵਾਂ ਰੂਪ ਦੇ ਕੇ ਮੁੜ ਲਾਗੂ ਕੀਤਾ ਗਿਆ। ਇਸ ਨਵੇਂ ਪ੍ਰੋਗਰਾਮ ਦਾ ਮੁੱਖ ਕੇਂਦਰ ਬਿੰਦੂ ਸਿੱਖਿਆ, ਰੋਜ਼ਗਾਰ, ਰਹਿਣ ਸਹਿਣ ਦੇ ਪੱਧਰ ਵਿਚ ਸੁਧਾਰ ਅਤੇ ਸੰਪਰਦਾਇਕ ਸਦਭਾਵਨਾ ਨੂੰ ਉਤਸ਼ਾਹਿਤ ਕਰਨਾ ਹੈ। ਇਸ ਵਿਆਪਕ ਪ੍ਰੋਗਰਾਮ ਨੂੰ 4 ਮੁੱਖ ਹਿੱਸਿਆਂ ਵਿਚ ਵੰਡਿਆ ਗਿਆ ਹੈ। ਇਸ ਪ੍ਰੋਗਰਾਮ ਦੇ ਮੁੱਖ ਉਦੇਸ਼ਾਂ ਬਾਰੇ ਗੱਲ ਕਰੀਏ ਤਾਂ ਸਿੱਖਿਆ ਦੇ ਅਵਸਰਾਂ ਵਿਚ ਵਾਧਾ ਕਰਨਾ, ਬੱਚਿਆਂ ਦੀ ਮੁੱਢਲੀ ਸਿੱਖਿਆ ਤੋਂ ਲੈ ਕੇ ਉੱਚ ਸਿੱਖਿਆ ਤੱਕ ਪਹੁੰਚ ਨੂੰ ਆਸਾਨ ਬਣਾਉਣਾ, ਆਰਥਿਕ ਗਤੀਵਿਧੀਆਂ ਅਤੇ ਰੋਜ਼ਗਾਰ ਵਿਚ ਬਰਾਬਰ ਹਿੱਸੇਦਾਰੀ, ਸਵੈ ਰੋਜ਼ਗਾਰ, ਤਕਨੀਕੀ ਸਿਖਲਾਈ, ਬੈਂਕ ਕਰਜ਼ੇ ਅਤੇ ਸਰਕਾਰੀ ਨੌਕਰੀਆਂ ਵਿਚ ਢੁਕਵਾਂ ਸਥਾਨ ਦੇਣਾ, ਜੀਵਨ ਸਥਿਤੀਆਂ ਵਿਚ ਸੁਧਾਰ, ਪੀਣ ਵਾਲਾ ਸਾਫ਼ ਪਾਣੀ, ਰਿਹਾਇਸ਼ੀ ਯੋਜਨਾਵਾਂ ਅਤੇ ਸਲੰਮ ਖੇਤਰਾਂ ਦਾ ਵਿਕਾਸ, ਸੰਪਰਦਾਇਕ ਫਸਾਦਾਂ ਦੀ ਰੋਕਥਾਮ ਅਤੇ ਮੁੜ ਵਸੇਬਾ, ਅਮਨ ਕਾਨੂੰਨ ਦੀ ਸਥਿਤੀ ਨੂੰ ਮਜ਼ਬੂਤ ਕਰਨਾ ਅਤੇ ਪੀੜਤਾਂ ਦੀ ਸਹਾਇਤਾ ਕਰਨਾ। ਇਸ ਪ੍ਰੋਗਰਾਮ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਇਸ ਵਿਚ ਵੱਖ ਵੱਖ ਕੇਂਦਰੀ ਮੰਤਰਾਲਿਆਂ ਦੀਆਂ ਚੱਲ ਰਹੀਆਂ ਮੁੱਖ ਸਕੀਮਾਂ ਦਾ ਲਗਭਗ 15% ਬਜਟ ਜਾਂ ਟੀਚਾ ਘੱਟ ਗਿਣਤੀਆਂ ਦੀ ਬਹੁਗਿਣਤੀ ਵਾਲੇ ਖੇਤਰਾਂ ਲਈ ਰਾਖਵਾਂ ਰੱਖਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਫਿਰ ਹੁਣ ਆਉਂਦੀ ਹੈ ਗੱਲ 15 ਮੁੱਖ ਨੁਕਤੇ ਅਤੇ ਉਨ੍ਹਾਂ ਦਾ ਵਿਸਥਾਰ। ਸਿੱਖਿਆ ਦੇ ਅਫਸਰਾਂ ਵਿਚ ਵਾਧਾ, ਏਕੀਕ੍ਰਿਤ ਬਾਲ ਵਿਕਾਸ ਸੇਵਾਵਾਂ ਯਾਨੀ ICDS ਦੀ ਬਰਾਬਰ ਉਪਲਬਧਤਾ। ਇਸ ਸਕੀਮ ਦਾ ਮੁੱਖ ਉਦੇਸ਼ ਘੱਟ ਗਿਣਤੀ ਭਾਈਚਾਰਿਆਂ ਦੇ ਗਰੀਬ ਪਰਿਵਾਰਾਂ ਅਤੇ ਪਰਿਵਾਰਾਂ ਦੇ ਬੱਚਿਆਂ ਅਤੇ ਗਰਭਵਤੀ ਜਾਂ ਦੁੱਧ ਪਿਲਾਉਣ ਵਾਲੀਆਂ ਮਾਵਾਂ ਦੇ ਸਿਹਤ ਅਤੇ ਪੋਸ਼ਣ ਪੱਧਰ ਨੂੰ ਸੁਧਾਰਨਾ ਹੈ। ਜਿਨ੍ਹਾਂ ਪਿੰਡਾਂ ਜਾਂ ਸ਼ਹਿਰੀ ਇਲਾਕਿਆਂ ਵਿਚ ਘੱਟ ਗਿਣਤੀਆਂ ਦੀ ਆਬਾਦੀ ਜ਼ਿਆਦਾ ਹੈ ਉਥੇ ਵਿਸ਼ੇਸ਼ ਤੌਰ ਤੇ ਆਂਗਨਵਾੜੀ ਕੇਂਦਰ ਖੋਲੇ ਜਾਂਦੇ ਨੇ ਤਾਂ ਜੋ ਪੂਰਕ ਪੋਸ਼ਣ, ਟੀਕਾਕਰਨ ਅਤੇ ਪ੍ਰੀ ਸਕੂਲ ਸਿੱਖਿਆ ਵਰਗੀਆਂ ਸਹੂਲਤਾਂ ਬਿਨਾਂ ਕਿਸੇ ਭੇਦਭਾਵ ਤੋਂ ਮਿਲ ਸਕਣ। ਸਕੂਲ ਸਿੱਖਿਆ ਤੱਕ ਪਹੁੰਚ ਵਿਚ ਸੁਧਾਰ, ਸਰਵ ਸਿੱਖਿਆ ਅਭਿਆਨ ਹੁਣ ਸਮਗਰ ਸਿਕਸ਼ਾ ਅਭਿਆਨ ਹੋ ਗਿਆ ਅਤੇ ਕਸਤੂਰਬਾ ਗਾਂਧੀ ਬਾਲਿਕਾ ਵਿਦਿਆਲਿਆ ਵਰਗੀਆਂ ਸਕੀਮਾਂ ਤਹਿਤ ਇਹ ਯਕੀਨੀ ਬਣਾਇਆ ਜਾਂਦਾ ਹੈ ਕਿ ਘੱਟ ਗਿਣਤੀ ਵਸੋਂ ਵਾਲੇ ਇਲਾਕਿਆਂ ਵਿਚ ਲੋੜੀਂਦੇ ਪ੍ਰਾਇਮਰੀ ਅਤੇ ਸੈਕੰਡਰੀ ਸਕੂਲ ਹੋਣ। ਇਸ ਨਾਲ ਖਾਸ ਕਰਕੇ ਲੜਕੀਆਂ ਦੀ ਸਕੂਲ ਵਿਚ ਪੜ੍ਹਾਈ ਵਿਚਾਲੇ ਛੱਡਣ ਦੀ ਦਰ ਨੂੰ ਘਟਾਉਣ ਦੀ ਮਦਦ ਮਿਲਦੀ ਹੈ। ਉਰਦੂ ਭਾਸ਼ਾ ਦੀ ਪੜ੍ਹਾਈ ਲਈ ਵਧੇਰੇ ਸਾਧਨ, ਜਿਨ੍ਹਾਂ ਖੇਤਰਾਂ ਵਿਚ ਉਰਦੂ ਬੋਲਣ ਵਾਲੀ ਆਬਾਦੀ ਕੁੱਲ ਵਸੋਂ ਦਾ ਘੱਟੋ ਘੱਟ 1/4 ਯਾਨੀ 25% ਹਿੱਸਾ ਹੈ, ਉਥੋਂ ਦੇ ਪ੍ਰਾਇਮਰੀ ਅਤੇ ਅਪਰ ਪ੍ਰਾਇਮਰੀ ਸਕੂਲਾਂ ਵਿਚ ਉਰਦੂ ਅਧਿਆਪਕਾਂ ਦੀ ਭਰਤੀ ਅਤੇ ਤੈਨਾਤੀ ਲਈ ਕੇਂਦਰ ਸਰਕਾਰ ਵੱਲੋਂ ਵਿਸ਼ੇਸ਼ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਮਦਰਸਾ ਸਿੱਖਿਆ ਦਾ ਆਧੁਨਿਕੀਕਰਨ, ਰਵਾਇਤੀ ਮਦਰਸਿਆਂ ਵਿਚ ਪੜ੍ਹ ਰਹੇ ਬੱਚਿਆਂ ਨੂੰ ਸਮੇਂ ਦੀ ਹਾਣੀ ਬਣਾਉਣ ਲਈ ਮਦਰਸਾ ਆਧੁਨਿਕੀਕਰਨ ਪ੍ਰੋਗਰਾਮ ਚਲਾਇਆ ਜਾਂਦਾ ਹੈ। ਇਸ ਤਹਿਤ ਧਾਰਮਿਕ ਸਿੱਖਿਆ ਦੇ ਨਾਲ ਨਾਲ ਵਿਗਿਆਨ, ਗਣਿਤ, ਕੰਪਿਊਟਰ ਅਤੇ ਅੰਗਰੇਜ਼ੀ ਵਰਗੇ ਆਧੁਨਿਕ ਵਿਸ਼ੇ ਪੜਾਉਣ ਲਈ ਬੁਨਿਆਦੀ ਢਾਂਚਾ ਅਤੇ ਗ੍ਰਾਂਟਾਂ ਦਿੱਤੀਆਂ ਜਾਂਦੀਆਂ ਨੇ। ਹੁਣ ਹਰ ਵਿਦਿਆਰਥੀਆਂ ਲਈ ਸਕਾਲਰਸ਼ਿਪਸ। ਘੱਟ ਗਿਣਤੀ ਮਾਮਲਿਆਂ ਦੇ ਮੰਤਰਾਲੇ ਵੱਲੋਂ 3 ਮੁੱਖ ਪੱਧਰਾਂ ਦੇ ਵਜ਼ੀਫੇ ਦਿੱਤੇ ਜਾਂਦੇ ਨੇ। ਪ੍ਰੀ ਮੈਟ੍ਰਿਕ ਸਕਾਲਰਸ਼ਿਪ 1 ਤੋਂ 10ਵੀਂ ਜਮਾਤ ਦੇ ਬੱਚਿਆਂ ਲਈ, ਪੋਸਟ ਮੈਟ੍ਰਿਕ ਸਕਾਲਰਸ਼ਿਪ 11ਵੀਂ ਤੋਂ ਲੈ ਕੇ ਉੱਚ ਸਿੱਖਿਆ PhD ਤੱਕ ਦੇ ਵਿਦਿਆਰਥੀਆਂ ਲਈ, ਮੈਰਿਟ ਕਮ ਮੀਨਸ ਸਕਾਲਰਸ਼ਿਪ ਪੇਸ਼ੇਵਰ ਯਾਨੀ ਪ੍ਰੋਫੈਸ਼ਨਲ ਅਤੇ ਤਕਨੀਕੀ ਕੋਰਸਾਂ ਜਿਵੇਂ BTEC, MBBS ਦੀ ਪੜ੍ਹਾਈ ਲਈ।

ਸਮੇਂ ਨਜ਼ਰਾਨਾ ਪ੍ਰੋਗਰਾਮ ਦੀ ਪਹਿਲੀ ਪੇਸ਼ਕਸ਼ ਅਮਰਿੰਦਰ ਗਿੱਲ ਦੀ ਆਵਾਜ਼ ਸੀ ਤੇ ਅਗਲੀ ਪੇਸ਼ਕਸ਼ ਹੈ ਤੁਹਾਡੇ ਲਈ ਹਰਭਜਨ ਮਾਨ ਦਾ ਗਾਇਕ ਗੀਤ। ਇਹਨਾਂ ਦੋਹਾਂ ਗੀਤਾਂ ਲਈ ਫਰਮਾਇਸ਼ ਸਾਨੂੰ ਆਈ ਸੀ ਪਿੰਡ ਨਥਾਣਾ ਜ਼ਿਲ੍ਹਾ ਬਠਿੰਡਾ ਤੋਂ ਹਰਜਿੰਦਰ ਸਿੰਘ ਦਾ, ਜਸਵੀਰ ਰੇਖਾ ਗਗਨ ਸੋਨੀ ਤੇ ਸੀਤਾ ਅੰਕਿਤਾ ਹੋਰਾਂ ਦੀ, ਮਾਡਲ ਟਾਊਨ ਕਰਨਾਲ ਤੋਂ ਸੁਧੀਰ ਨੂਤਨ, ਸੰਦੀਪ ਗੁਗਲਾਨੀ, ਜਗਮੋਹਨ ਪ੍ਰਜਾਪਤੀ, ਸੁਨੀਤਾ ਜੈਨ, ਸੁਨੀਤਾ ਸ਼ਰਮਾ ਤੇ ਨਰਿੰਦਰ ਤਨੇਜਾ ਫਰਮਾਇਸ਼ ਭੇਜ ਰਹੇ ਨੇ। ਪਿੰਡ ਸ਼ੇਰਗੜ੍ਹ ਤਹਿਸੀਲ ਮਲੋਟ ਤੋਂ ਬਲਰਾਜ ਰਾਮ, ਲਾਲਵਾ ਬੇਬੀ ਲਕਸ਼ਮੀ, ਕੁਦਰਤ ਮਨਪ੍ਰੀਤ ਕਾਲਵਾ, ਮੇਵਾ ਸਿੰਘ ਹਰਪ੍ਰੀਤ ਔਰ ਸ਼ਿਵਰਾਜ ਮਾਨ। ਅਮਰਗੜ੍ਹ ਤਹਿਸੀਲ ਸਾਦੂਲ ਸ਼ਹਿਰ ਤੋਂ ਕੁਲਵੰਤ ਮਾਨ, ਲਖਵਿੰਦਰ ਕੌਰ ਮਾਨ, ਖੁਸ਼ਪ੍ਰੀਤ ਕੌਰ ਮਾਨ, ਗੁਰਨੂਰ ਮਾਨ, ਹਰਵਿੰਦਰ ਮਾਨ, ਰਾਜਾ ਸਿੰਘ ਮਾਨ, ਕੁਲਵਿੰਦਰ ਕੌਰ ਮਾਨ ਤੇ ਕੇਐਸ ਮਾਨ, ਕੁਲਦੀਪ ਕੁਮਾਰ, ਸੁਮਿਤ ਕੁਮਾਰ, ਵਿਸ਼ਾਲ ਕੁਮਾਰ, ਕਵਿਤਾ ਰਾਣੀ, ਪਿੰਡ ਕੁੜਿਆਣਾ, ਜ਼ਿਲ੍ਹਾ ਫਾਜ਼ਿਲਕਾ ਤੋਂ ਮਲੋਟ ਤੋਂ ਕੁਲਵੰਤ ਗਿੱਲ, ਜਸਵੰਤ ਗਿੱਲ, ਰਮਨ ਗਿੱਲ, ਜ਼ਿਲ੍ਹਾ ਮੁਕਤਸਰ ਮੋਹਲਾ ਤੋਂ ਪਾਲ ਗਿੱਲ, ਗੁਰਦਿਆਲ ਗਿੱਲ, ਸਾਧੂ ਗਿੱਲ, ਰਿਸ਼ਾ ਮੋਹਲਾ, ਦਰਸ਼ਨ ਬਰਾੜ ਤੇ ਮਲਕੀਤ ਕੁੜਿਆਣਾ। ਰੇਲਵੇ ਕਾਲਨੀ ਹਨੁਮਾਨਗੜ੍ਹ ਜੰਕਸ਼ਨ ਰਾਜਸਥਾਨ ਤੋਂ ਜਗਮਾਲ ਸਿੰਘ ਡਾਗਲਾ, ਹੈਪੀ ਡਾਗਲਾ, ਜੀ ਐਸ ਨਾਇਕ, ਸ਼ੋਭਾ ਨਾਇਕ ਤੇ ਸਮਸਤ ਡਾਗਲਾ ਪਰਿਵਾਰ। ਛੱਤੀਸਗੜ੍ਹ ਭਾਟਾਪਾਰਾ ਦੱਤ ਰਿੰਕੀ ਤੋਂ ਫਰਮਾਇਸ਼ ਭੇਜ ਰਹੇ ਨੇ ਦਵਾਰਿਕਾ ਪ੍ਰਸਾਦ ਵਰਮਾ, ਕਿਸ਼ੋਰ ਕੁਮਾਰ ਵਰਮਾ, ਦੀਪਕ ਕੁਮਾਰ ਵਰਮਾ ਤੇ ਜਾਵੇਂਦਰ ਕੁਮਾਰ ਵਰਮਾ। ਬਕਸਰ ਬਿਹਾਰ ਤੋਂ ਫਰਮਾਇਸ਼ ਆਈ ਸ਼ਰਫੁਦੀਨ ਅੰਸਾਰੀ ਅਤੇ ਫਾਤਮਾ ਖਾਤੂਨ ਅੰਸਾਰੀ, ਪੁਰਾਣਾ ਤਾਲਾਬ ਡੁਮਰਾਓ ਤੋਂ ਬਰਿਉਲਾ ਅੰਸਾਰੀ ਅਤੇ ਅਸਮਾਨਾਜ਼ ਅੰਸਾਰੀ, ਚਮਨ ਪਾਰਕ ਦਿੱਲੀ ਤੋਂ ਡਾ ਸੋਨਮ ਅਤੇ ਡਾ ਅਦੀਬਾ, ਸਾਰੀਮਪੁਰ ਬਕਸਰ ਤੋਂ ਰਾਜ ਐਸ ਡੀ ਅੰਸਾਰੀ, ਆਸਮਾ ਖਾਤੂਨ ਅੰਸਾਰੀ ਤੇ ਗੁਲ ਫਰਾਜ਼ ਭਾਗਲਪੁਰੀ। ਤੁਹਾਡੀ ਸਭ ਦੀ ਫਰਮਾਇਸ਼ ਤੇ ਨਜ਼ਰਾਨਾ ਪ੍ਰੋਗਰਾਮ ਦਾ ਅਗਲਾ ਗੀਤ ਸੁਣਦੇ ਆ ਜੀ, ਹਰਭਜਨ ਮਾਨ ਦੀ ਆਵਾਜ਼ ਚ।

ਭਜਨ ਮਾਨ ਤੋਂ ਬਾਅਦ ਅਗਲੀ ਆਵਾਜ਼ ਹੈ ਤੁਹਾਡੇ ਲਈ ਮੁਹੰਮਦ ਰਫੀ ਤੇ ਆਸ਼ਾ ਭੋਸਲੇ ਹੋਰਾਂ ਦੀ। ਫਰਮਾਇਸ਼ ਤੁਹਾਡੀ ਸਾਰਿਆਂ ਦੀ ਗੁਰਮਿਤ ਸਿੰਘ ਮਿੱਤਾ ਸਾਊਥ ਐਕਸਟੈਂਸ਼ਨ ਨਵੀਂ ਦਿੱਲੀ ਤੋਂ ਨੇੜੇ ਧਰਮਸ਼ਾਲਾ ਪਿੰਡ ਕੋਟਲੀ ਸ੍ਰੀ ਮੁਕਤਸਰ ਸਾਹਿਬ ਤੋਂ ਫਰਮਾਇਸ਼ ਭੇਜ ਰਹੇ ਨੇ ਸੀਤਾ ਰਾਮ।

0: ਸੀ ਸੁਖਾ ਸਰਪੰਚ ਕੋਠੇ ਢਾਬਾ ਵਾਲੇ ਦੇਬੀ ਕੋਟਲੀ ਕਿੰਦਾ ਕੁੰਡਾ ਫਾਰਮ ਬਰਾੜ ਮੋਟਰਾ ਵਾਲਾ ਨੀਲਾ ਸਰਾ ਪਿੰਡ ਗੰਗਾ ਕਾਲਾ ਹਲਵਾਈ ਕੋਟਲੀ ਰੂਪ ਸਰਵਿਸ ਸਟੇਸ਼ਨ ਰਾਣਾ ਡੀਜੀ ਕੋਟਲੀ ਅਮਨ ਕੰਪਿਊਟਰ ਲੈਬੋਰਟਰੀ ਪੰਚਕੂਲਾ ਸੈਕਟਰ 9 ਤੋਂ ਆਸ਼ੂ ਚੁਗ ਅਸ਼ਵਨੀ ਚੁਗ ਗੋਵਿੰਦ ਚੁਗ ਟੋਨੀ ਦੀਵਾਨ ਲਵ ਦੀਵਾਨ ਰਾਧੇ ਬਲਵੀਰ ਟੀਂਗਰਾ ਅਮਰਜੀਤ ਪੰਗਾ ਪਰਮਿੰਦਰ ਬੰਗਾ ਰਾਜਾ ਬੰਗਾ ਕੁਲਵਿੰਦਰ ਕੌਰ ਅੰਬਾ ਚਾਹਲ ਚਾਹਲ ਕਲਾ ਨਵਾਂ ਸ਼ਹਿਰ ਤੋਂ ਅਪਰਾ ਸਿਟੀ ਤੋਂ ਰੂਪਲਾਲ ਨਾਹਰ ਸ਼ੁਭਮ ਨਾਹਰ ਕਰਨ ਨਾਹਰ ਮੱਖੂ ਫਿਰੋਜ਼ਪੁਰ ਤੋਂ ਬਿੱਲਾ ਬਜਾਜ ਹੈਪੀ ਕਪੂਰ ਫਿਰੋਜ਼ਪੁਰੀ ਤੇ ਮੁਨੀਸ਼ ਬਜਾਜ ਮੀਨਾਪੁਰ ਮੰਡੀ ਤੋਂ ਦਰਸ਼ਨ ਗੋਪਾਲ ਸ਼ਰਮਾ ਰਾਜ ਸ਼ਰਮਾ ਮੰਜੂ ਸ਼ਰਮਾ ਆਸ਼ੀਸ਼ ਸ਼ਰਮਾ ਬਿੱਟੂ ਜੈਨ ਦੀਪਿਕਾ ਦੀਪਕ ਜੈਨ ਪੁਰਾਣੀ ਮੰਡੀ ਮੁਲਾਪੁਰ ਤੋਂ ਰਾਜੇਸ਼ ਜੈਨ ਅਰੁਣਾ ਜੈਨ ਅਭਿਸ਼ੇਕ ਜੈਨ ਗੌਤਮ ਜੈਨ ਰਸਗੁੱਲਾ ਜੈਨ ਤੇ ਨਕੀਨਾ ਜੈਨ ਤੁਹਾਡੀ ਸਭ ਦੀ ਫਰਮਾਇਸ਼ ਤੇ ਹੁਣ ਸੁਣਦੇ ਆ ਮੁਹੰਮਦ ਰਫੀ ਤੇ ਆਸ਼ਾ ਭੋਸਲੇ ਦੀ ਆਵਾਜ਼ ਚ ਇਹ ਗੀਤ
1: ਕੀ ਗੱਲ ਉਸੇ ਤਨੂ

محمد حفیظ عاشق مسلی دیگای اسکی فنالی نظرانہ پروگرام ہن ختم ہوندا ہے تے ہن آگے دیس پنجاب مسلس دا آخر سلسلہ تمنا دی واری تمنا تحت اج جمشید پور تو ہرجندر سنگھ پاٹیا انجل پاٹیا نونیت پاٹیا تے پپی پاٹیا ہوراں دی تمنا پوری ہون جا رہی لکھدے نے جی کہ ویسے تا سانوں ਪੰਜਾਬੀ ਦੇ ਨਾਲ ਬਹੁਤ ਪਿਆਰ ਹੈ ਪੰਜਾਬੀਅਤ ਦੇ ਨਾਲ ਬਹੁਤ ਪਿਆਰ ਹੈ ਪੰਜਾਬੀ ਸਭਿਆਚਾਰ ਦੇ ਨਾਲ ਬਹੁਤ ਪਿਆਰ ਹੈ ਤੇ ਪੰਜਾਬੀ ਸਭਿਆਚਾਰ ਝਲਕਾਉਂਦੇ ਪੰਜਾਬੀ ਗੀਤਾਂ ਨਾਲ ਪੰਜਾਬੀ ਬੋਲਾਂ ਨਾਲ ਤੇ ਪੰਜਾਬੀ ਗਾਇਕਾਂ ਨਾਲ ਬਹੁਤ ਪਿਆਰ ਹੈ ਤੇ ਖਾਸ ਕਰ ਉਹ ਗੀਤ ਜਿਹੜੇ ਰੂਹ ਦੀ ਆਵਾਜ਼ ਬਣ ਜਾਂਦੇ ਨੇ ਇੱਕ ਇਹੋ ਜਿਹਾ ਗੀਤ ਹੈ ਆਪਾਂ ਬਹੁਤ ਸੁਣਦੇ ਹਾਂ ਰੂਹਾਂ ਵਾਲਾ ਗੀਤ ਹਾਂਜੀ ਵਾਕਈ ਰੂਹਾਂ ਵਾਲਾ ਗੀਤ ਜੋ ਸਤਿੰਦਰ ਸਰਤਾਜ ਦੀ ਆਵਾਜ਼ ਵਿੱਚ ਹੈ

ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਕੋਪਰਿਆ ਲੁਹਾਈਆਂ ਚਰਕੜੀਆਂ ਤੇ ਚੜੇ ਆਰਿਆਂ ਨਾਲ ਚੁਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਕਲਾਂ ਦੀ ਕਮਾਈ ਦਾ

ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੇ ਵਾਹਿਗੁਰੂ ਬੋਲੋ ਜੇ ਤਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ

ਜਿਤੇ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਦੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ ਦੇਗ ਤੇਗ ਫਤਹਿ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਕਾਲ ਸੇ ਜੀ ਕੇ

ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਪੁਰਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤ ਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗਾ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰੱਖਾਂ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ

ਤਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਆਪ ਜੀ ਦੇ ਪਾਵਨ ਪਵਿੱਤਰ ਸਥਾਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮੁਆਫ ਕਰਨੀ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹਾ ਪ੍ਰਸ਼ਾਦ ਭੇਟਾ ਕੀਤਾ ਗਿਆ ਹੈ ਇਹਨਾਂ ਦੀ ਅਰਦਾਸ ਸਮੂਹ ਸੰਗਤ ਅਤੇ ਪਹਿਲੀਆਂ ਦੀ ਅਰਦਾਸ ਸਤਿਗੁਰੂ ਜੀ ਸਰਬੱਤ ਸਾਧ ਸੰਗਤ ਨੂੰ ਆਪਣੇ ਦਰਾਂ ਘਰਾਂ ਸਿੱਖੀ ਸਿੱਧਕ ਭਰੋਸਾ ਨਾਮ ਦਾਨ ਬਖਸ਼ਨਾ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਆਪ ਜੀ ਦੇ ਹਜ਼ੂਰ ਕੜਾਹਾਂ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਸੁੱਖ ਹੋਵੇ ਨਾਮ ਚੇਤੇ ਆਵੇ ਸਿੱਖਾਂ ਪੜਦੇ ਸੁਣਦੇ ਸਰਬੱਤ ਲਾਹੇ ਬੰਦ ਹੋਵਾਨਾ ਨਾਨਕ ਨਾਮ ਚੜ੍ਹਦੀ ਕਲਾ।

ਦਾ ਕਪਾਹ ਸੰਤੋਖ ਸੂਰਜਤ ਗੰਢੀ ਸਤਵਟ ਇਹ ਜਨੇਉ ਜੀ ਕਾ ਹਿਤਾ ਭਾਂਡੇ ਕਤ ਨਾ ਇਹ ਟੁੱਟੈ ਨਾ ਮਲ ਲੱਗੈ ਨਾ ਇਹ ਜਲੇ ਨਾ ਜਾਏ ਤਨ ਸੁਮਨ ਸਨਾਨ ਕਾ ਜੋ ਗਲ ਚੱਲੇ ਪਾਏ ਚੌਕੜ ਮੋਲਣ ਆਇਆ ਬਹਿ ਚੌਕੇ ਪਾਇਆ ਸਿੱਖਾ ਕੰਨ ਚੜਾਈਆ ਗੁਰ

0: ਕੋਹੇ ਬਕਰਾਦਿਨ ਖਾਇਆ ਸਭ ਕੋ ਆਖੇ ਪਾਇ ਹੋਏ ਪੁਰਾਣਾ ਸੁੱਟੀਏ ਪਿਫਰ ਪਾਇਏ ਹੋਰ ਨਾਨਕ ਤਗ ਨਾ ਟੁੱਟਈ ਜੇ ਤਗ ਹੋਵੇ ਜ਼ੋਰ ਮਹਲਾ ਪਹਿਲਾ ਨਾਇ ਮੰਨਿਆ ਪਤੂ ਪਜੈ ਸਲਾਹੀ ਸਸੂਤ ਦਰਗਹਿ ਅੰਦਰ ਪਾਈਏ ਤਗ ਨਾ ਟੁੱਟ ਸਪੂਤ ਮਹਲਾ ਪਹਿਲਾ
1: ਤਗ ਨਾ ਇੰਦਰੀ ਤਗ ਨਾ ਨਾਰੀ ਭਲਕੇ ਥੁੱਕ ਪਵੇ ਨਿਤਾੜੀ ਤਗ ਨਾ ਪੈਰੀ

0: ਕੌੜੀ ਸਾਹਿਬ ਹੋਏ ਦਯਾਲ, ਕਿਰਪਾ ਕਰੇ ਤਾਂ ਸਾਈ ਕਰ ਕਰਾਈ ਸੀ, ਸੋ ਸਿਰ ਸੇਵਾ ਕਰੇ ਜਿਸਨੂੰ ਹੁਕਮ ਲਾਈ ਸੀ, ਹੁਕਮ ਮੰਨਿਆ ਹੋਵੇ ਪ੍ਰਵਾਨ, ਲਖਸਮੇ ਕਾ ਮਹਿਲ ਪਾਈ ਸੀ, ਕਸਮੇ ਪਾਵੇ ਸੋ ਕਰੇ, ਮਨ ਚੰਦਿਆ ਸੋ ਪਰ ਪਾਈ ਸੀ, ਤਾਂ ਡਰ ਗਿਆ ਪੈਂਦਾ ਜਾਈ ਸੀ।
1: ਕੋਈ ਗਾਵੇ ਰਾਗੀ ਨਾ ਦਿਬੇ ਦਿਬ ਪਾਂਚ ਪਰ ਨਹੀਂ ਹਰ ਹਰ।

ਨਾਨਕ ਪੁੜ ਰਹਿਆ ਪ੍ਰਭੂਰ ਮੱਥੇ ਟਿੱਕਾ ਤੇਰ ਧੋਤੀ ਕਖਾਈ ਹੱਥ ਸ਼੍ਰੀ ਜਗਤ ਕਸਾਈ ਨੀਲ ਵਸਤਰ ਪੈਰ ਹੋਵੇ ਪ੍ਰਵਾਨ ਮਲੇਸ਼ ਥਾਂ ਲੈ ਪੁਜੇ ਪ੍ਰਾਣ ਅਪਾਖਿਆ ਕਾ ਕੁੱਠਾ ਬੱਕਰਾ ਖਾਣਾ ਚੌਂਕੇ ਉੱਪਰ ਕਿਸੈ ਨਾ ਜਾਣਾ ਦੇਖੇ ਚੁੰਕਾ ਕੱਢੀ ਕਾਰ ਉੱਪਰ ਬੈਠੇ ਕੁੜਿਆਰ ਮਤ ਪਿੱਟੈ ਵੇ ਮਤ ਪਿੱਟੈ ਇਹੋ ਅੰਨ ਸਾਡਾ ਫਿੱਟੈ ਕੰਨ ਫਿੱਟੈ ਫੇੜ ਕੁਰੇਨ ਮਨ ਜੁਠੈ ਚੁਲੀ ਪ੍ਰੇਨ ਕਹੋ ਨਾਨਕ ਸੱਚ ਆਈ ਹੈ ਸੁੱਚ ਹੋਵੇ ਤਾਂ ਸੱਚ ਪਾਈਏ ਪੌੜੀ

0: ਨਾਨਕ ਸੁਤ ਕੇ ਨਾ ਉਤਰੇ ਗਿਆਨ ਉਤਾਰੇ ਤੋਏ ਮਹਲਾ ਪਹਿਲਾ।
1: ਸੁਤ ਲੋਭ ਹੈ ਜਿਹਵਾ ਸੁਤ ਕੁਕੂੜ ਅੱਖੀ ਸੁਤ ਕੋ ਵੇਖਣਾ ਪਰਤਰੇ ਪਰਦਨ ਰੂਪ ਕੰਨੀ ਸੁਤ ਕੋ ਕੰਨ ਪੈ ਲੈ ਤਬਾਰੀ ਖਾਏ ਨਾ।

ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿਮੇ ਲੈ ਤਾਂ ਨਦਰੀਆਂ ਆਈਆਂ ਜਗ ਸੁਭਾਣਾ ਤਾਂ ਮਨ ਸਾਈਆਂ ਹਕੂਮਤ ਹੱਥ ਵਿੱਚ ਮਾਰ ਕੱਢੀਆਂ ਬੁਰਿਆਈਆਂ ਸਤਿ ਸੈ ਨਾਨਕ ਪਾਈਆਂ ਸਤਿ ਸੈ ਗੁਰਸਿੱਖਾਂ।

0: ਪਹਿਲਾਂ ਸੁੱਚਾ ਪੁਰੇ ਸੁੱਚੇ ਬੈਠਾ ਸੁੱਚੇ ਅੱਗੇ ਰੱਖਿਓ ਹੁਣ ਕੋਈ ਨਾ ਫਿੱਟਿਓ ਜਾਏ ਸੁੱਚਾ ਹੋਏ ਕਹਿ ਜੀਵਿਆ ਲੱਗਾ ਪਣ ਸਲੋਕ ਕੋਠੀ ਜਾਈ ਸੱਟਿਆ ਕਿਸੇ ਲੱਗਾ ਦੋਕ ਅੰਨ ਦੇਵਤਾ ਪਾਣੀ ਦੇਵਤਾ ਬਸੰਤਰ ਦੇਵਤਾ ਲੂਣ ਪਨਵਾ ਪਾਇਆ ਕਿਰਤ ਤਾਂ ਹੋਆ ਪਾਪ ਪਵਿੱਤ ਪਾਪੀ ਸੋਤਨ ਗੱਡਿਆ ਸੁੱਕਾ ਪਈਆ ਤਿੱਤ ਜਿਤ ਮੁਖ ਨਾਮ ਨਾ ਉਚਰੈ ਬਣਨਾ ਮੇਰਾ ਸਥਾਨ ਨਾਨਕੇ ਬਹਿ ਜਾਣੀ ਹੈ ਤਤ ਮੁਖ ਥੁੱਕਾ ਪਾਹੇ ਮਹੱਲਾ ਪਹਿਲਾ
1: ਪੰਡ ਜੰਮੀ ਹੈ ਪੰਡਮੀ ਹੈ ਪੰਡ ਗੁਣ ਵੀ ਆਹੋ ਪੰਡੋ ਹੋਵੇ ਦੋਸਤੀ ਪੰਡੋ ਚਲੈ ਰਾਹੋ ਪਰਮੂਆ ਪੁਣ ਬਹਾਲੀ ਹੈ ਪੁਣ ਹੋਵੇ ਬੰਧਾਨ ਸੋ ਕਿਉਂ ਮੰਦਾ ਅੱਖੀਏ ਜਿਤ ਜੰਮੈ ਰਾਜਾਨ ਪੰਡੋ ਹੀ ਪੰਡ ਪੁਜੈ ਪੰਡੈ ਬਾਜ ਨਾ ਕੋਈ ਨਾਨਕ ਪੰਡੈ ਬਹਰਾ ਏਕੋ ਸੱਚਾ ਸੋਈ ਜਿਤ ਮੁਖਸਦਾ ਸਲਾਹੀਏ ਭਗਦਤੀ ਚਾਰ ਨਾਨਕ ਤੇ ਮੁਖ ਜਲੇ ਚਿਤ ਸੱਚੈ ਦਰਬਾਰ ਪੌੜੀ ਸਭ

0: ਨਾਨਕ ਫਿੱਕੇ ਬੋਲਿਆ ਤਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸੱਦੀਐ ਫਿੱਕੇ ਫਿੱਕੀ ਸੋਏ, ਫਿੱਕਾ ਦਰਗੇ ਸੱਟੀਐ ਮੋਇ ਥੁੱਕਾ ਫਿੱਕੇ ਪਾਏ, ਫਿੱਕਾ ਮੂਰਖਾ ਕੀਐ ਪਾਣਾ ਲੈ ਸਜਾਏ ਮਹੱਲਾ ਪਹਿਲਾ।
1: ਅੰਦਰੋਂ ਝੂਠੇ ਪੈਜ ਬਾਹਰ ਦੁਨੀਆਂ ਅੰਦਰ ਫੈਲ, ਅੱਠ ਸੱਠ ਤੀਰਥ ਜੇ ਨਹਾਵੇ ਉਤਰੈ ਨਾਹੀ ਮੈਲ, ਜਿਨ ਪਾਟੇ ਅੰਦਰ ਬਾਹਰ ਗੁਦੜਤੇ ਭਲੇ ਸੰਸਾਰ, ਤਿੰਨ ਨੇ ਹੋ ਲੱਗਾ ਰੱਬ ਸੇਤੀ ਦੇਖਣੇ ਵਿਚਾਰ, ਰੰਗ ਹੱਸੇ ਰੰਗ

0: ਆਪਣ ਹੱਥੀ ਆਪਣਾ, ਆਪਣ ਹੱਥੀ ਆਪਣਾ, ਆਪੇ ਹੀ ਕਾਜ ਸਵਾਰੀਏ।
1: ਪੌੜੀ ਆਪੇ ਹੀ ਕਰਨਾ ਕੀ ਉਹ